ਸਾਮਾਨ ਤਿਆਰ ਕੁਦ ਵਿਹਿੰਦੂ ਇਕਲੇ ਫਾਨ ਵਿਦਾਲਵੀ ਤੇ ਬੈ ਮੀ ਹੁਣ ਦੂ ਕੁਫਾ ਆਇ ਤੇ ਬੈ ਮੀ ਹੁਣ ਨਾ ਇਬ ਫਾ ਅਖੇ ਤਿਮੰਖਲੇ ਫਾਨ ਅਰਿਹ ਗਿਨਾਸ਼ੇ ਤਿਮੰਖਲੇ ਫਾਨ ਹਮਯ ਮਿਨ ਦਿਵਾ ਕਮਾਇ ਤਿਮੰਖਲੇ ਫਾਨੀ ਇਮ ਮਿਹੇ ਗੁਤਗਾ ਮਿਹਮਾਨੁ ਨ ਕਮੇ ਹਿਤਾ ਮੀਹ ਕੰ ਤੇ ਬੈ ਮੀ ਹੁਣ ਨੁਦਕੇ ਮਹੀਏ।

ਨਾਗੇ ਅਹ ਯੂਸੁਗ ਫਾਨ ਆਮਿਦ ਤੇ ਬੈ ਮੀਹ ਨੰਗ ਇਤਬਾਰ ਕੁਰੀ ਫਦਿਮ ਮੈਨੂਈ ਏ ਨਾ ਆਮਿਦ ਤੇ ਬੈ ਮੀਹੰਗ ਮੱਚ ਹਿਮੰਗ ਇਤਬਾਰ ਕੁਰਾਨੇ ਹਿਜੇ ਫਹੇ ਅੱਲਾਹੀ ਰੱਖਾ ਤੇਰੇ ਕੁਰਬਾ ਇਮੇ ਹੈ ਰਸ ਕਲਾਂਗੇ ਅਦੀ ਇਕਲਾਂਗੇ ਰਹਿਮ ਲਵਾ ਇਮੇ ਰਹਿਮ ਵੰਤ ਰਸ ਕਲਾਂਗੇ।